0: प्रभ दाना बिना गर्भ गवाए, दूजा मिटा एक दिखाए, आसा माहे निराल मजोनिया कुल निरंजन गाया। हाउ मैं मेट शब्द सुख होई, आ विचारे ज्ञानी सोई, नानक हर जसो हर गुण लाहा, सतसंगत सच फल पाया। मारू महला पहला, सच कहो सच्चै कर रहना, जीवत मरो पवजल जग तरना, गुर बोयथ गुर बेड़ी तुलहा, मन हर जा पार लंगाया। हाउ मैं ममता लोभ विनाशन, नाउ दर मुक्ते दसवें आसन, ऊपर परै परै अपरंपर, जिने आपे आप पाया। गुरमत लेवो हर लिव तरियै, अकल गाए जमते क्या डरियै, जत जत देखो ताता तुम ही, अवरना दुतिया गाया। सच हर नाम सच है सरना, सच गुर शब्द जितै लग तरना, आकथ कथै देखै अपरंपर, फुन गर्भ न जूनी जाया। सच बिन सत संतोख ना पावै, बिन गुर मुक्त ना आवै जावै, मूल मंत्र हर नाम रसायण, कहो नानक पूरा पाया। सच बिन भवजल जाए ना तरिया, एहो समुंद अथाहो महाबिख भरिया, रहया तीत गुरमत ले उपर, हर निरपो कै कर पाया। झूठी जग हित की चतराई, बिलमना लागै आवै जाई, नाम विसार चले अभिमानी, उपजै बिन सुख पाया। उपजै बिन सह बंधन बंदे, हमै माया के गलफंदे, जिस राम नाम नाही मत गुरमत, सो जमपुर बंद चलाया। गुर बिन मोख मुक्त क्यों पाई है, बिन गुर राम नाम क्यों त्याई है, गुरमत लेहो तरो भव दुतर, मुक्त पाए सुख पाया। गुरमत कृष्ण गोवर्धन तारे, गुरमत सायर पाहन तारे, गुरमुक्त लेहो परमपत पाई है, नानक गुर परम चुकाया। गुरमत लेहो तरो सच तारी, आत्म चीनो हृदय मुरारी, जमके फाहे कट हर जप अकुल निरंजन पाया। गुरमत पंच सखे गुर पाई, गुरमत अग्नि वार समाई, मनमुख नाम जपो जग जीवन, हृदय अंतर लख लखाया। गुरमुख बूझै शब्द पतीजै, उस निंदा किसकी कीजै, चीनो आप जपो जगदीसर, हर जगन्नाथ मन भाया। जो ब्रह्मांड खंड सो जानो, गुरमुख बूझो शब्द पछाणो, घट घट पोगे पुगण हारा, रहया तीस सबाया। गुरमत बोलो हर जस सूचा, गुरमत आखी देख ऊंचा, श्रवणी नाम सुने हर बाणी, नानक हर रंग रंगाया। मारू महला पहला, काम क्रोध पर हर पर निंदा, लब लोभ तज हो निचिंदा, भ्रम का संगल तोड़ निराला, हर अंतर हर रस पाया। निस दामन ज्यो चमक चंदायन देखै, एहनस ज्योत निरंतर पेखै, आनंद रूप अनूप स्वरूपा, गुरपुरै देखाया। सतगुर मिलहो आपे प्रवतारे, सस्कर सूर दीपक गैनारे, देख दिष्ट रहो लिव लागी, सब तिर भवन ब्रह्म सवाया। अमृत रस पाए तृष्णा पव जाए, अनपव पद पावै आप गवाए, ऊंची पदवी ऊंचो ऊंचा, निर्मल शब्द कमाया। अदृष्टा गोचर नाम अपारा, अतरस मीठा नाम प्यारा, नानक कहो जुग जुग हर जस दीजै, हर जपिया अंत न पाया। अंतर नाम प्राप्त हीरा, हर जपते मन मनते धीरा, दुकट कट पौ पंजन पाईऐ, बाहुड़ जन्म न जाया। भगत हेत गुरसब तरंगा, हर जस नाम पदार्थ मंगा, हर भावै गुर मेल मिलाए, हर तारे जगत सबाया। जिन जप जपयो सत गुर मत वाके, जम कंकर काल सेवक भगतां के, ऊतम संगत गत मित ऊतम, जग भव जल पार तराया। एहो भव जल जगत शब्द गुर तरियै, अंतर की दुबदा अंतर जरियै, पंच बाण ले जम कौ मारै, गगन अंतर तनख चढ़ाया। ਸਾਤ ਨਰ ਸ਼ਬਦ ਸੁਰਤ ਕਿਉਂ ਪਾਈ ਹੈ, ਸ਼ਬਦ ਸੁਰਤ ਬਿਨ ਆਈਐ ਜਾਈਐ। ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੇ ਭਾਗ ਮਿਲਾਇਆ। ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ। ਤੁਨਿਆ ਆਨੰਦ ਅਨਾਹਦ ਵਾਜੈ, ਗੁਰ ਸ਼ਬਦ ਨਿਰੰਜਨ ਪਾਇਆ। ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੇਖ ਕੁਦਰਤ ਹੈ ਦੇਖਾ। ਆਪ ਅਤੀਤ ਅਜੂਨੀ ਸੰਭਉ, ਨਾਨਕ ਗੁਰਮਤਿ ਸੋ ਪਾਇਆ। ਅੰਤਰ ਕੀ ਗਤ ਸਤਿਗੁਰ ਜਾਣੈ, ਸੋ ਨਿਰਭਉ ਗੁਰ ਸ਼ਬਦ ਪਛਾਣੈ। ਅੰਤਰ ਦੇਖ ਨਿਰੰਤਰ ਬੂਝੈ, ਅੰਤ ਨਾ ਮਨ ਡੋਲਾਇਆ। ਨਿਰਭਉ ਸੋ ਅਭਿਅੰਤਰ ਵਸਿਆ, ਅਹਿਨਿਸ ਨਾਮ ਨਿਰੰਜਨ ਰਸਿਆ। ਨਾਨਕ ਹਰ ਜਸ ਸੰਗਤ ਪਾਈਐ, ਹਰ ਸਹਿਜੇ ਸਹਿਜ ਮਿਲਾਇਆ। ਅੰਤਰ ਬਾਹਰ ਸੋ ਪ੍ਰਭ ਜਾਣੈ, ਰਹਿ ਲਿਪਤ ਚਲਤੇ ਕਰਿਆਣੈ। ਉਪਰੇ ਆਦ ਸਰਬ ਤਿਹੋ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ। ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੈ ਹਾਰਿਆ ਪਾਰਾ, ਕੀਤੇ ਕਾ ਨਾਹੀ ਕਿਉ ਚਾਰਾ। ਜੀਓ ਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ। ਹੁਕਮ ਚਲਾਏ ਰਹਾ ਪਰ ਪੂਰੇ, ਕਿਸ ਨੇੜੇ ਕਿਸ ਆਖਾਂ ਦੂਰੇ। ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੈ ਤਾਕ ਸਬਾਇਆ। ਜਿਸ ਕੋ ਮੇਲੇ ਸੁਰਤ ਸਮਾਏ, ਗੁਰਸ਼ਬਦੀ ਹਰ ਨਾਮ ਤੇ ਆਏ। ਆਨੰਦ ਰੂਪਾਂ ਨੂਪਾ ਗੋਚਰ, ਗੁਰ ਮਿਲਿਆ ਪਰਮ ਜਾਇਆ। ਮਨ ਤਨ ਤਨ ਤੇ ਨਾਮ ਪਿਆਰਾ, ਅੰਤ ਸਿਖਾਈ ਚੱਲਣ ਵਾਰਾ। ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ। ਜਿਸ ਕਉ ਨਦਰ ਕਰੇ ਗੁਰਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ। ਨਾਨਕ ਗੁਰ ਕੇ ਚਰਨ ਸਿਰੇਵੋ, ਜਿਨ ਭੂਲਾ ਮਾਰਗ ਪਾਇਆ। ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤਿ ਪਾਇਆ ਨਾਮ ਤੁਮਾਰਾ। ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰਗਹਿ ਜਸ ਗਾਇਆ। ਸਤਿਗੁਰ ਮਿਲੈ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤ ਪਤ ਪਾਏ। ਸਾਕਤ ਠੌਰ ਨਾਹੀ ਹਰ ਮੰਦਰ, ਜਨਮ ਮਰੈ ਦੁਖ ਪਾਇਆ। ਸੇਵੋ ਸਤਿਗੁਰ ਸਮੁੰਦ ਅਥਾਹ, ਪਾਵੋ ਨਾਮ ਰਤਨ ਤਨ ਲਾਹਾ। ਬਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ, ਗੁਰ ਸਰ ਸੰਤੋਖ ਪਾਇਆ। ਸਤਿਗੁਰ ਸੇਵੋ ਸੰਕ ਨਾ ਕੀਜੈ, ਆਸਾ ਮਾਹਿਨ ਰਸ ਰਹੀ ਜੈ। ਸੰਸਾ ਦੁਖ ਬਿਨਾਸਨ ਸੇਵੋ, ਫਿਰ ਬਾਹੜ ਰੋਗ ਨਾ ਲਾਇਆ। ਸਾਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ। ਹਰ ਗੁਰ ਮੂਰਤੇ ਕਾ ਵਰਤੈ, ਨਾਨਕ ਹਰ ਗੁਰ ਪਾਇਆ। ਵਾਚੈ ਪੁਸਤਕ ਵੇਦ ਪੁਰਾਨਾ, ਇਕ ਵੈ ਸੁਣੈ ਸੁਨਾਵੈ ਕਾਨਾ। ਅਜ ਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨਾ ਪਾਇਆ। ਕਰੈ ਵਿਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੋਹਮੈ। ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਲਖ ਨਾ ਪਾਇਆ। ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ। ਨਿਉਲੀ ਕਰਮ ਭੁਯੰਗੁਮ ਪਾਠੀ, ਰੇਚਕ ਕੁੰਭਕ ਪੂਰਕ ਮਨਹਾਠੀ। ਪਾਖੰਡ ਧਰਮ ਪ੍ਰੀਤਨੀ ਹਰਸੋ, ਗੁਰਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲਖ ਲਿਖਾਇਆ। ਮਾਰੂ ਸੋਲਹੇ ਮਹੱਲਾ ਤੀਜਾ, ਇਕ ਓੰਕਾਰ ਸਤਿਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਟ ਉਪਾਈ, ਕਰ ਕਰ ਵੇਖੈ ਆਪਣੀ ਵਡਿਆਈ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਆ ਸਮਾਈ ਹੈ। ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ ਵਿਚਾਰਾ। ਆਪੇ ਨਦਰ ਕਰੇ ਸੋ ਪਾਏ, ਆਪੇ ਮਿਲ ਮਿਲਾਈ ਹੈ। ਆਪੇ ਮਿਲੇ ਦੇ ਵਡਿਆਈ, ਗੁਰਪ੍ਰਸਾਦੀ ਕੀਮਤ ਪਾਈ। ਮਨਮੁਖ ਬਹੁਤ ਫਿਰੈ ਬਿਲ ਲਾਂਦੀ, ਦੂਜੈ ਪਾਏ ਖੁਆਈ ਹੈ। ਹਉਮੈ ਮਾਇਆ ਵਿਚੇ ਪਾਈ, ਮਨਮੁਖ ਪੂਲੇ ਪਤ ਗਵਾਈ। ਸਤਿਗੁਰ ਹੋਵੈ ਸੋ ਨਾਏ ਰਾਚੈ, ਸਾਚੇ ਰਿਆ ਸਮਾਈ ਹੈ। ਗੁਰ ਤੇ ਗਿਆਨ ਨਾ ਵਰਤਨ ਪਾਇਆ, ਮਨਸਾ ਮਾਰ ਮਨਮਾਏ ਸਮਾਇਆ। ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ। ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ। ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ, ਜਿਸਨੋ ਲਾਏ ਸੋਈ ਬੂਜੈ ਭਉ ਪਰਮ ਸਰੀਰ ਉਜਾਈ ਹੈ। ਆਪੇ ਗੁਰਮੁਖ ਆਪੇ ਦੇਵੈ, ਸੱਚੈ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤਿਸ ਜੋਹੇ ਨਾ ਸਾਕੈ, ਸਾਚੇ ਸਿਉ ਬਣ ਆਈ ਹੈ। ਤ੍ਰਿਸ਼ਨਾ ਯਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਬੇਕਾਰਾ, ਮਨਮੁਖ ਠੌਰ ਨਾ ਪਾਏ ਕਬਹੂ, ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਟ ਭਾਗੀ, ਸਾਚੈ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨਿਹ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਨਾਏ ਪਛਾਣੀ, ਸੱਚੈ ਸ਼ਬਦ ਰਤੇ ਬੈਰਾਗੀ, ਆਵਣ ਜਾਣ ਰਹਾਈ ਹੈ। ਸ਼ਬਦ ਬੁੱਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ, ਸਤਿਗੁਰੇ ਆਪਣਾ ਸਦੀ ਸੇਵੈ, ਹਉਮੈ ਵਿੱਚੋਂ ਜਾਈ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ, ਨਾਮੇ ਹੋਣਾ ਕਥ ਕਥ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਪੂਗ ਗਵਾਈ ਹੈ। ਆਪੇ ਆਪ ਮਿਲੈ ਤਾਂ ਬੂਝੈ, ਗਿਆਨਵੇਂ ਹੋਣਾ ਕਿਛੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ। ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੈ ਤੁਰ ਫੁਰਮਾਇਆ, ਸਤ ਸੰਗਤ ਮੈਂ ਤਿਨਹੀ ਵਾਸਾ, ਜਿਨ ਕਹੋ ਤੁਰ ਲਿਖ ਪਾਈ ਹੈ। ਆਪਣੀ ਨਜ਼ਰ ਘਰੇ ਸੋ ਪਾਏ, ਸੱਚੈ ਸ਼ਬਦ ਤਾੜੀ ਚਿਤ ਲਾਏ, ਨਾਨਕ ਦਾਸ ਕਹੈ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ। ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਏਕੋ ਰਵ ਰਿਆ ਸਭ ਅੰਤਰ, ਤਿਸ ਬਿਨੇ ਅਵਰ ਨਾ ਕੋਈ ਹੈ। ਲੱਖ ਚੌਰਾਸੀ ਜੀਓ ਪਾਏ, ਗਿਆਨੀ ਤਿਆਨੀ ਆਖ ਸੁਣਾਏ, ਸਭਨਾ ਰਿਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਮਾਇਆ ਮੋਹ ਅੰਧਾ ਅੰਧਾਰਾ, ਹਉਮੈ ਮੇਰਾ ਪਸਰਿਆ ਪਾਸਾਰਾ, ਅੰਧਨ ਜਲਤ ਰਹਿ ਦਿਨ ਰਾਤੀ, ਗੁਰਬਿਨ ਸਾਂਤਨਾ ਹੋਈ ਹੈ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੋ ਥਾਪੇ ਆਪੇ, ਸੱਚਾ ਹੁਕਮ ਸੱਚਾ ਪਾਸਾਰਾ, ਹੋਰ ਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੈ, ਗੁਰਪ੍ਰਸਾਦੀ ਜਮਕਾ ਪਉ ਭਾਗੈ, ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਝੈ ਕੋਈ ਹੈ। ਆਪੇ ਮੇਲੇ ਮੇਲ ਮਿਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ, ਆਂਦਨ ਭਗਤ ਘਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ, ਹਉ ਮੈਂ ਮਾਰ ਤ੍ਰਿਸ਼ਨਾ ਯਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੈ ਤਾਂ ਆਖੀ ਸੂਝੈ, ਆਂਦਨ ਨਾਮ ਰਵੈ ਦਿਨ ਰਾਤੀ, ਮਿਲ ਪ੍ਰੀਤਮ ਸੁਖ ਹੋਈ ਹੈ। ਮਨਮੁਖ ਧਾਤ ਦੂਜੈ ਹੈ ਲਾਗਾ, ਜਨਮਤ ਕੀ ਨਾ ਮੂਹ ਅਭਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰ ਮੁਕਤ ਨਾ ਹੋਈ ਹੈ। ਕਾਇਆ ਕਸੁੱਧ ਹਉ ਮੈਂ ਮਲ ਲਾਈ, ਜੇ ਸਭ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੈ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰੈ, ਮਰਮਰ ਜੰਮੈ ਸ਼ਬਦ ਨਾ ਵਿਚਾਰੈ, ਅੰਤਰ ਮਾਇਆ ਮੋਹ ਗੁਬਾਰਾ, ਜਿਉਂ ਸੁਪਨੈ ਸੁਧ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰੇ ਆਏ ਮਿਲਿਆ ਵਡ ਭਾਗੇ, ਅੰਤਰ ਸਾਚ ਰਵੈ ਰੰਗ ਰਾਤੇ, ਸਹਿ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸੰਜਾਪੈ, ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ ਹੈ। ਹਉ ਮੈਂ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਏਕਸ ਬਿਨ ਹਉ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਿਗੁਰ ਸਹਿਜ ਕਨੈ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੇ, ਹਉ ਮੈਂ ਸ਼ਬਦੇ ਖੋਈ ਹੈ। ਆਪੇ ਗੁਣਦਾਤਾ ਬੀਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾਮ ਸਮਾਵੈ ਸਾਚੇ, ਸਾਚੇ ਤੇ ਪਤ ਹੋਈ ਹੈ।
1: You have just heard a recital from the Guru Granth Sahib. We now offer you some inspiring Christian choral music.